0: 딸기카 아스라이 코롱 니누노 왓차보노 단이 빠이디 흐느냐
1: 어
0: 고성네 클라이 탐시 빠이시디 흐느냐 앵케 오 응고 보 따탈부마 봉강케 도아코 흐느동고 나리 그 코코이 부마가 보사카 이히 어스라뇨 따탄디 따부타르자디 보푸노 나시든 보푸노 뜨이동시든 흐느냐 너 볼로 부마 볼로 코코 보인 부마 뭐 바케 아스라뇨 부타라 무슨 상나이
1: 아
0: 빈 야가 푸노 빈이 아로 푼 동강게 보다 또를 로고 있던가는 무산 무강 뭐 누구 있던가는 해디바 어머 하이 가이시에 오는 그 사문에 비샤르 흐느냐 무스 흐느냐 아부노 어머 하이께서 봐부노 고위 부모 사고 까리만 갖다 부르게 오제 따따니 흐나이 따부타르디 흐나이 보스 고위 부모 나하리 아버께 보스하다 미니 쇼스라이 보너스르디 흐느냐 아군 바기노 라주 보크록 난고
1: 사람 때 거기서 사람을 타셨잖아요 구부이 끝나 이제 프로파노 올로파농통 올때 프로파농통 구부이 끝나 메스마야 아버 거기서는
0: 벨라이 한마이 라주 벨라이 한마이
1: 한마이 산 때는 뭐 좋다는 카나이냐 카나이냐
0: 아우 가만히 말기신 나디 너럭바이 꼭 살게 살게 어 저러러 드레드레 부프로 라이탕 앙 시슬비야 너럭바이 사무 단서세 카나르와나 나 원수구이 동만이 피아바 너럭이 꼴럭 아스케 파요 꼭단 꼭럭으로 카나게 대부 카나난 무슨구 뭔 바기냐 카방네 마르기신 사무 뭐 카나라이너센 뭔지세칸 꼭단 꼭럭 사무부 그런 작동 카나라이너나 나이가라시오나코 사부통 헬로 हेलो
2: हेलो दीपर कहाँ
0: ओ दीपर कहाँ दीपर कहाँ विश्राम गंज मुसरा कामिन ओ विश्राम गंज मुसरा कामिन से ना कहाँ नो कहाँ नो बा खरंग कहाँ नो फायो
2: आप तो एक ना है चमाता कुम्भन तला ओले से तला अरुण तुम कॉलोग बने
0: ना वर्षी सही पाई खनाई तो खाता ना खनाते खनाते तेरे खनान मुसंगु ना हरी पा आशा कले कोकां कोकलोप कोतमर खनार रंग बच्चा दा
2: बारसें साउंड क्या कोतमर साउंड
0: दा को ही क्या सादी सादी
2: आओ आ ना फ्रू जोरो पाची पाचिंग का आपको नोए करें कोई मालिया
0: दा सादी
2: ओ केरंग भाई मुझे हो कोई मंत्र से कोई मंत्र
0: Oh. Hmm. Chali chali. Kalau
2: kerang masih hidup chali ka.
0: Hmm.
2: Ke dagang chali mana tu bro?
0: Kerang mai masih. Kalau
2: itu chali.
0: Hmm.
2: Kalau itu chali tu bro. Malu bro. Um masih budi kali ka.
0: Hmm.
2: Ke kisi. Oh hati hati mak balanya.
0: Hmm.
2: Jadi balik mana ibu non. Oh jaga mana hecek.
0: Hmm. Jaga mana.
2: เกิดทับเสกังบ้านนี่นี่มาอีกครับเนาะอืมเกิดนึงเสกังบ้านก็สิดิจิจิอันนี้มันใช่รอกันแล้วครับตาอืมเกี่ยวกับยาคงยาโคลบเลยบ่ตัวอืมว่าเช่นบ้านนี่ป่าวที่ทางกับบ่ตัวอืมก็เลยเกี่ยวกับบ่ไปใส่เสื้อเต้าเกี่ยวกับการงี้บารีงก็ตาอืมการงี้บารีงค่ะอืมก็เลยเกี่ยวกับเลยบ่อยากเสกบาราบาราอืมเกี่ยวกับนี่ป่าวเกี่ยวกับบารีมาเลยไว้เช่นเอา
0: อาศัยบุกอยู่ฮัสกี้ก็เที่ยวว่าเช่นการเที่ยวแบบนี้กูรำมัวล่ะคือว่าเชื่อที่ชิกได้สิรู้แล้วครับก็คือขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเตะขัดเ
2: Pariani kan tu yang deh si pukul tong lah. An kongu. Ani kata wah. Ge pukul tong lah apa? Gay pukul tong file ha si wo. Ge awak kata tak? Mautam pukul tong file wo kering kira. Iya apa nu? Aku nanti ane di file. Ge kana file tu aku. Awak tengok.